0: ਹਜੇ ਇੱਕ ਅਸੀਂ ਗੱਲਬਾਤ ਵਿੱਚ ਫਸਟ ਕਾਲਰ ਆਫ ਦਾ ਸ਼ੋਅ ਸੋ ਕੋ ਦੇਖਾਂ ਦਨੇ ਦੇ ਲੈਟਸ ਸੀ ਫਸਟ ਕਾਲਰ ਆਫ ਦਾ ਸ਼ੋਅ ਅਸਲਾਮ ਅਲੈਕੁਮ ਡੇਰਾ ਮਨਨਾ ਯੋ ਜਹਾਨ ਮਨਨਾ ਦਾਹ ਰਿਜ਼ਵਾਨ ਲਖੀ ਮਰਵਤ ਨਾ ਰੋਵਾਏ ਮਾਸ਼ਾ ਅੱਲਾ ਜ਼ਬਰਦਸਤ ਡੇਰਾ ਮਨਨ ਨਾ ਕੁਟਰ ਸਿਆਸਾ ਕੀ ਜੀ ਕਵੇਲੇ ਅੱਛਾ ਮੋਚ ਦਾਸ ਨਾ ਚਿਸ਼ਤੀਆ ਸਕੀ ਜੀ ਬਹੁਤ ਦੇਰ ਸੀ ਮਤਲਬ ਮਦਦ ਦਰ ਸਰ ਕਵੀ ਕਨਾ ਸ਼ਾ ਰਿਜ਼ਵਾਨ ਸਰ ਕੇ ਨੋ ਸ਼ੇ ਕਨਾ ਵਰਦ ਸ਼ਾ ਤੇ ਰਖ ਨਾ ਬਰਮ ਸ਼ਤਾ
1: ਬਰਾਨ ਵੋ ਸੋਏ ਉਸ ਕੋ ਕਰੇ ਦਾ ਵਾ ਅਦਾ ਕਰਨਾ
0: ਬਰਾਨ ਉਸ
1: ਅੱਲਸ ਉਸ ਕਰ ਗੁੰਦੇ ਦਾ ਸੇ ਖੁਦ ਕੋ ਮਿੰਗ ਤੋ ਤੇ ਤੇ ਆਉ ਤਰੇ ਪਿਆਰ ਰਵਾਨ
0: ਸ਼ਾ ਮਾਸ਼ਾਅੱਲਾ ਦਾ ਹੋ ਬਖਤਵਰ ਗੁਰ ਖਲਕ ਜੀ ਬਰਾਂ ਦਰ ਬੰਦੇ ਹੋਸ਼ੋ
1: ਮਾਸ਼ਾਅੱਲਾ ਪਤਾ ਨਹੀਂ ਉਸ ਤੇ ਖੇਰ ਲ ਮਖਤ ਮਦੋ ਅਸਨਾ
0: ਤੇ ਰੰਗੇ ਹੋ ਜੇ ਕਰ ਚ
1: ਨਿਊਜ਼ ਨਾ ਦੇ ਪਤਾ ਮੁਸ਼ਤਾਉ ਲਗ ਜਨਨ ਬਬਰਾਨੀ
0: ਜੀ ਜੀ ਬਿਲਕੁਲ ਖਬਰੋਂ ਨਾ ਬਿਲਕੁਲ 8 ਵਜੇ ਬਦਲੀ ਵੀ ਆ ਬਈ ਕੀ ਮਤਲਬ ਬਾਰਾਂ ਜ਼ਿਕਰ ਹ ਗਲੇ ਜ਼ਿਕਰ ਹ ਪਕੇਸ਼ ਹੋਏ ਦੇ
1: ਆਓ ਨਾ ਨਾ ਮਾਸ਼ਾਅੱਲਾ ਜੀ ਤੇਰਾ ਫਾਇਦਾ ਹੋਣਾ ਸੋ
0: ਸਹੀ ਸਹੀ ਰਿਜ਼ਵਾਨ ਦਰ ਤੋਏ ਕਿ ਨਾ ਛੇ ਮਤਲਬ ਬਾਜ਼ਾਰ ਕੇ ਦਸ ਚਰ ਤੱਕ ਰਵਾਨ ਵੀ ਯਾਦੀ ਨਾ ਲਵਾ ਦਸ ਮਤਲਬ ਕਲੀ ਕੇ ਚਰ ਤੱਕ ਰਵਾਨ ਵੀ ਉਚਾ ਬਣੇ ਆਵਾਜ਼ ਕਿਹੜੇ ਵੀ ਤੂਵਲ ਜੀ ਕਦਾ ਮਤਲਬ ਉਹ ਰੋਡ ਦਾ ਯਾਤਰਾ ਸੀ ਦੇ ਯਮਲ ਗਰੇ ਦੇ ਖਵਾਗ ਬਲ ਸੁਕੋ ਸੀ ਜੀ ਕਲਾ ਨਿਰਦੇਸ਼ ਯਾਦੀ ਨਾ ਦਾਈ ਦੇ ਤਰ ਨਿਰਦੇਸ਼ੀ ਨਾ ਕਲਾ ਕਲਾ ਬੇ ਸੜਾਈ ਦਸ ਜ਼ੋਨ ਸਰ ਖਫਾ ਜੀ ਉਹ ਦਾ ਮਤਪਾਤਾ ਨਵਾ